0: ਅਰਜ਼ੀ ਦੇਵਣ ਲਈ ਆਖਰੀ ਤਾਰੀਖ ਵਧਾ ਦਿੱਤੀ ਹੈ। ਵਿਦਿਆਰਥੀ ਅਬ ਕੱਲ ਸੰਜਾ 4 ਵਜੇ ਤਾਈਂ ਆਨਲਾਈਨ ਤਰੀਕਾਂ ਅਰਜ਼ੀ ਦੇ ਸਕੇ ਹੈ। ਅਰਜ਼ੀ ਨੂੰ ਕਾਗਜ਼ 17 ਸਤੰਬਰ ਤਾਈਂ ਜਮ੍ਹਾਂ ਕਰਾਇਓ ਜਾ ਸਕੇਲਾ। ਵਿਸ਼ਵ ਵਿਦਿਆਲਿਆ ਦੀ ਪ੍ਰਵੇਸ਼ ਪ੍ਰੀਖਿਆ ਸੰਯੋਜਕ ਡਾ ਨਿੱਕੀ ਚਤੁਰਵੇਦੀ ਬਤਾਇਓ ਕਿ ਮੇਰਿਟ ਆਧਾਰ ਨੂੰ ਦਾਖਿਲਾ ਵਾਲਾ ਕੋਰਸ ਸਾਰੋਈ ਅਰਜ਼ੀ ਦੇਵਣ ਲਈ ਆਖਰੀ ਤਾਰੀਖ ਕੱਲ ਤਾਈਂ ਵਧਾ ਦਿੱਤੀ ਹੈ। ਸਨਾਤਕੋਤਰ ਵਿਭਾਗਾਂ ਮਾਏ ਦਾਖਿਲਾ ਦੀ ਪਹਿਲੀ ਲਿਸਟ 23 ਸਤੰਬਰ ਨੂੰ ਜਾਰੀ ਕਰੀ ਜਾਵੇਗਾ। ਰਾਜ ਮਾਏ 17 ਸਤੰਬਰ ਨੂੰ ਵਿਕਸਿਤ ਭਾਰਤ ਜਨ ਸੇਵਾ ਅਭਿਆਨ ਚਲਾਇਓ ਜਾਵੇਗਾ। 17 ਅਕਤੂਬਰ ਤਾਈਂ ਚੱਲਣ ਵਾਲਾ ਇਹ ਅਭਿਆਨ ਦਾ ਤਹਿਤ ਜਨਤਾਰੀ ਭਾਗੀਦਾਰੀ ਦੇ ਜ਼ਰੀਏ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਨੂੰ ਅੱਗੇ ਵਧਾਉਣ ਦਾ ਮਕਸਦ ਨੂੰ ਨਿਆਰਾ ਨਿਆਰਾ ਕਾਰਜਕ੍ਰਮ ਰੱਖਿਆ ਜਾਵੇਗਾ। ਜੈਸਲਮੇਰ ਦੇ ਜ਼ਿਲ੍ਹਾ ਕਲੈਕਟਰ ਅਨੁਪਮਾ ਜੋਰਵਾਲ ਅੱਜ ਅਹਿਲਕਾਰਾਂ ਸਾਗਰ ਮੀਟਿੰਗ ਕਰ ਅਭਿਆਨ ਦੇ ਦੌਰਾਨ ਕਰਿਆ ਜਾਣ ਵਾਲਾ ਕੰਮਾਂ ਨੂੰ ਜਾਇਜ਼ ਲੈਣੋ ਹਰ ਜ਼ਰੂਰੀ ਵਿਵਸਥਾਵਾਂ ਟੇਮ ਸਰ ਪੂਰੀ ਕਰਨ ਦਾ ਹੁਕਮ ਦੇਣਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਸਤੰਬਰ ਦੀਤਵਾਰ ਨੇ ਆਕਾਸ਼ਵਾਣੀ ਪ੍ਰਸਾਰਿਤ ਕਰਿਆ ਜਾਣ ਵਾਲਾ ਖਾਸ ਕਾਰਜਕ੍ਰਮ ਮਨ ਕੀ ਬਾਤ ਮਾਏ ਵਿਚਾਰ ਬਤਾਵੇਲਾ। ਆ ਹਰ ਮਹੀਨਾ ਪ੍ਰਸਾਰਿਤ ਕਰਿਆ ਜਾਣ ਵਾਲਾ ਇਹ ਕਾਰਜਕ੍ਰਮ ਦੇ 138ਵੀਂ ਕੜੀ ਫੈਲਾ। ਇਸਾਰੂ ਆਪ ਹੀ ਮੁਫ਼ਤ ਨੰਬਰ 1800117800 ਮਥੇ 25 ਸਤੰਬਰ ਤਾਈਂ ਰਾਏ ਦੇ ਸਕੋ ਹੋ। ਨਰਿੰਦਰ ਮੋਦੀ ਐਪ ਔਰ ਮਾਈ ਜੀ ਓ ਵੀ ਓਪਨ ਫੋਰਮ ਦੇ ਜ਼ਰੀਏ ਹੀ ਵਿਚਾਰ ਭੇਜਿਆ ਜਾ ਸਕੇ ਹੈ। ਆਖਿਰ ਮਾਏ ਖਾਸ ਸਮਾਚਾਰ ਇਕ ਫੇਰ ਸੁਣ ਲੀ ਰਹੋ। ਰਾਜਸਥਾਨ ਸਮੇਤ 6 ਰਾਜਾਂ ਵਿਚ ਕਿਸ਼ਾਊ ਬਹੁ ਉਦੇਸ਼ੀ ਬਾਂਧ ਪਰਿਯੋਜਨਾ ਸਾਰੂ ਅੱਜ ਨਈ ਦਿੱਲੀ ਮਾਏ ਕਰਾਰ ਮਥੇ ਸਹੀ ਕਰੀ ਜੀ। ਪ੍ਰਦੇਸ਼ ਮਾਏ ਪੰਚਾਇਤੀ ਰਾਜ ਚੁਣਾਵ ਸਾਰੂ ਆਰਕਸ਼ਣ ਰੀ ਲਾਟਰੀ ਨਗਰ ਨਿਕਾਇ ਚੁਣਾਵ ਰੀ ਪ੍ਰਕਿਰਿਆ ਪੂਰੀ ਵਿਆਂ ਪਛੇ ਨਿਕਾਲੀ ਜਾਵੇਲਾ। ਰਾਜਪਾਲ ਹਰੀਭਾਉ ਬਾਗੜੇ ਨਿਆਇ ਸ਼ਾਂਤੀ ਅਰ ਵਿਕਾਸ ਦਾ ਪ੍ਰਤੀ ਸਮਰਪਣ ਨੇ ਲੋਕਤੰਤਰ ਰੀ ਮੋਟੀ ਬੁਨਿਆਦ ਬਤਾਇਆ। ਔਰ ਰਕਸ਼ਾ ਮੰਤਰੀ ਰਾਜਨਾਥ ਸਿੰਘ ਕਹਿਓ DRDO ਔਰ ਉਦਯੋਗ ਜਗਤ ਵਿਚ ਭਾਗੀਦਾਰੀ ਰੀ ਦੇਸ਼ ਨੇ ਰਕਸ਼ਾ ਵਿਨਿਰਮਾਣ ਰੋ ਵੈਸ਼ਵਿਕ ਕੇਂਦਰ ਬਣਾਉਣ ਮਾਏ ਖਾਸ ਭੂਮਿਕਾ। ਇਸ ਅੱਗੇ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਥਿਓ। ਮਾਣੋ ਆਗਲੇ ਸਮਾਚਾਰ ਬੁਲੇਟਿਨ ਕੱਲ ਸਵੇਰੇ 9 ਵਜੇ ਹਿੰਦੀ ਮਾਏ ਪ੍ਰਸਾਰਿਤ ਕਰਿਓ ਜਾਵੇਲਾ। ਨਮਸਕਾਰ।
1: ਹਮ आकाशवाणी जयपुर अजमेर के आमेर चैनल से बोल रहे हैं। अब किसान भवन के लिए प्रस्तुत है प्रायोजित कार्यक्रम किसान वाणी।